0: ਹਲੇ ਮੇਰੇ ਕਿੱਦਾਂ ਹੀ ਹੋ, ਸਾਰੇ ਵਧੀਆ ਹੋ ਗਏ ਤੇ ਤੁਹਾਨੂੰ ਅੱਜ ਦਾ ਸੌਂਗ ਕਾਫੀ ਵਧੀਆ ਲੱਗਿਆ ਹੋਵੇਗਾ। ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸੌਂਗ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੀਜੀਏ ਤੇ ਇਸ ਸੌਂਗ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ।
1: ਜਸਧਿੰਦਰ ਲਾਲ ਸ਼ਹਿਬਾਜ਼,
2: ਉਸੀ ਖਿੱਤੇ ਕੀ ਬਣੀ ਹੈ ਆਵਾਜ਼।
1: GAFM ਨੈਟਵਰਕ,
2: ਸਿੰਧ ਕੀ ਆਵਾਜ਼।
3: ਸੁਬਹ ਕੀ ਚਾਏ ਯਾ ਟ੍ਰੈਫਿਕ ਕਾ ਜਾਮ, ਹਰ ਪਲ ਫਨ GFM ਬਦਲਤੀ ਲਾਈਫ ਕੀ ਟ੍ਰੈਜਡੀ।